ਵਪਾਰਕ ਆਗੂਆਂ ਨਾਲ ਕੁਝ ਪੱਧਰੀ ਮੀਟਿੰਗਾਂ ਵਿੱਚ ਵੀ ਹਿੱਸਾ ਲੈਣਗੇ। ਇਹ ਸਾਂਝੇਦਾਰੀ ਭਾਰਤ ਅਤੇ ਫਰਾਂਸ ਵਿਚਕਾਰ ਵੱਧਦੀ ਆਰਥਿਕ ਭਾਈਵਾਲੀ ਨੂੰ ਦਰਸਾਉਂਦੀ ਹੈ। ਅਮਰੀਕਾ ਤੇ ਇਰਾਨ ਵਿਚਕਾਰ ਇੱਕ ਇਤਿਹਾਸਕ ਜੰਗਬੰਦੀ ਸਮਝੌਤਾ ਲਾਗੂ ਹੋ ਗਿਆ ਹੈ। ਇਸ ਵਿੱਚ ਇੱਕ ਵਿਆਪਕ ਸ਼ਾਂਤੀ ਸਮਝੌਤੇ ਤੇ ਗੱਲਬਾਤ ਲਈ 60 ਦਿਨ ਦਾ ਸਮਾਂ ਦਿੱਤਾ ਗਿਆ ਹੈ। ਸਵਿਟਜ਼ਰਲੈਂਡ ਵਿੱਚ ਇੱਕ ਮੀਟਿੰਗ ਤੋਂ ਪਹਿਲਾਂ ਇਲੈਕਟ੍ਰੋਨਿਕ ਤੌਰ ਤੇ ਦਸਤਖਤ ਕੀਤੇ ਗਏ 14 ਨੁਕਾਤੀ ਸਮਝੌਤੇ ਵਿੱਚ ਤੁਰੰਤ ਜੰਗਬੰਦੀ ਸ਼ਾਮਲ ਹੈ। ਇਸ ਸਮਝੌਤੇ ਵਿੱਚ ਇਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਖੇਤਰੀ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਢਾਂਚਾ ਤੈਅ ਕੀਤਾ ਗਿਆ ਹੈ। ਸਮਝੌਤੇ ਤਹਿਤ ਅਮਰੀਕਾ ਇਰਾਨੀ ਬੰਦਰਗਾਹਾਂ ਤੋਂ ਆਪਣੀ ਸਮੁੰਦਰੀ ਨਾਕਾਬੰਦੀ ਹਟਾਉਣਾ ਸ਼ੁਰੂ ਕਰੇਗਾ ਅਤੇ ਆਮ ਸਮੁੰਦਰੀ ਆਵਾਜਾਈ ਨੂੰ ਬਹਾਲ ਕਰਨ ਲਈ ਕੰਮ ਕਰੇਗਾ। ਇਰਾਨ 30 ਦਿਨਾਂ ਦੇ ਅੰਦਰ ਹੌਰਮੁਜ਼ ਜਲ ਮਾਰਗ ਰਾਹੀਂ ਵਪਾਰਕ ਜਹਾਜ਼ਾਂ ਲਈ

0: ਦੇ ਰਾਜਪਾਲ ਮੰਗੂ ਭਾਈ ਪਟੇਲ ਅਤੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਸਵਾਗਤ ਕੀਤਾ। ਇੰਦੌਰ ਤੋਂ ਰਾਸ਼ਟਰਪਤੀ ਪ੍ਰਜਾਪਿਤਾ ਬ੍ਰਹਮ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਵੱਲੋਂ ਆਯੋਜਿਤ ਆਤਮਿਕ ਜਾਗਰਤੀ ਰਾਹੀਂ ਆਦਿਵਾਸੀ ਭਾਈਚਾਰਿਆਂ ਦਾ ਸ਼ਕਤੀਕਰਨ ਵਿਸ਼ੇ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬੈਤੂਲ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਆਦਿਵਾਸੀ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਦੇ ਉਦੇਸ਼ ਨਾਲ ਇਹ ਕਾਨਫਰੰਸ ਨਾ ਸਿਰਫ ਇਲਾਕੇ ਲਈ ਸਗੋਂ ਪੂਰੇ ਦੇਸ਼ ਅਤੇ ਸਮਾਜ ਲਈ ਮਹੱਤਵਪੂਰਨ ਹੈ। ਉਨ੍ਹਾਂ ਬ੍ਰਹਮ ਕੁਮਾਰੀ ਵੱਲੋਂ ਕੀਤੀ ਗਈ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਦੇਸ਼ ਦੇ ਵਿਕਾਸ ਵਿੱਚ ਆਦਿਵਾਸੀ ਭਾਈਚਾਰਿਆਂ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣ ਵਿੱਚ ਮਦਦ ਕਰੇਗੀ। ਰਾਸ਼ਟਰਪਤੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਇਹ ਜ਼ਰੂਰੀ ਹੈ ਕਿ ਸਮਾਜ ਦਾ ਕੋਈ ਵੀ ਵਰਗ ਵਿਕਾਸ ਯਾਤਰਾ ਵਿੱਚ ਪਿੱਛੇ ਨਾ ਰਹਿ ਜਾਏ।
1: 2047 ਵਿਕਸਿਤ ਭਾਰਤ ਬਣਾਉਣ ਕੇ ਲਈ ਹਮ ਸੋਚੇ ਹੈ। ਪੂਰਵਤਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਕਹਤੇ ਥੇ ਯੇ ਦੇਸ਼ ਇੱਕ ਜ਼ਮੀਨ ਕਾ ਟੁਕੜਾ ਨਹੀਂ ਹੈ, ਜਿਤਾ ਜਾਤਾ ਰਾਸ਼ਟਰ ਪੁਰੁਸ਼ ਹੈ। ਰਾਸ਼ਟਰ ਪੁਰੁਸ਼ ਕਾ ਪ੍ਰਤੇਕ ਅੰਗ ਹਿਮਾਲਯ ਸੇ ਲੇਕਰ ਕੇ ਕੰਨਿਆਕੁਮਾਰੀ ਤੱਕ ਅਕਸ਼ਤ ਹੋਣਾ ਚਾਹੀਏ, ਕਸ਼ਤੀ ਨਹੀਂ ਹੋਣਾ ਚਾਹੀਏ। ਇਸੇ ਹੀ ਇਹ ਭਾਰਤ ਮੇ ਰਹਿਣੇ ਵਾਲੇ ਜਨਤਾ ਕੋਈ ਵੀ ਸਮਾਜ ਪਿੱਛੇ ਨਾ ਰਹਿ ਜਾਏ।
0: ਉਨ੍ਹਾਂ ਕਿਹਾ ਕਿ ਸਮਾਜ ਆਦਿਵਾਸੀ ਭਾਈਚਾਰਿਆਂ ਤੋਂ ਚੁਗਿਰਦਾ ਸੰਭਾਲ ਅਤੇ ਕੁਦਰਤ ਨਾਲ ਇੱਕ ਸੁਰਤਾ ਵਿੱਚ ਰਹਿਣ ਬਾਰੇ ਸਿੱਖ ਸਕਦਾ ਹੈ। ਕਲਕੱਤਾ ਹਾਈਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਰਥਿੰਦਰ ਬੋਸ ਵੱਲੋਂ ਬਾਗੀ ਤ੍ਰਿਣਮੂਲ ਕਾਂਗਰਸ ਵਿਧਾਇਕ ਰਿਤਬਰਤ ਬੈਨਰਜੀ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਦੇ ਫੈਸਲੇ ਤੇ ਕੋਈ ਅੰਤਰਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਕ੍ਰਿਸ਼ਨਾ ਰਾਓ ਦੇ ਬੈਂਚ ਨੇ TMC ਵਿਧਾਇਕ ਸ਼ੋਭਨ ਦੇਵ ਚਟੋਪਾਧਿਆਇ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤਾ। ਸ੍ਰੀ ਚਟੋਪਾਧਿਆਇ ਨੇ ਵਿਰੋਧੀ ਧਿਰ ਦੇ ਨੇਤਾ ਲਈ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰਨ ਅਤੇ ਰਿਤਬਰਤ ਬੈਨਰਜੀ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਪ੍ਰਤੀਵਾਦੀਆਂ ਨੂੰ 3 ਹਫ਼ਤਿਆਂ ਅੰਦਰ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ, ਜਦਕਿ ਪਟੀਸ਼ਨਕਰਤਾ ਨੂੰ ਜਵਾਬ ਦਾਇਰ ਕਰਨ ਲਈ 2 ਹਫ਼ਤੇ ਹੋਰ ਦਿੱਤੇ ਨੇ। ਮਾਮਲੇ ਦੀ ਅਗਲੀ ਸੁਣਵਾਈ 28 ਜੁਲਾਈ ਨੂੰ ਹੋਵੇਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARRNU ਜਲੰਧਰ। ਭਾਰਤ ਨੇ ਪਿਛਲੇ 12 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇਕ ਸ਼ਾਨਦਾਰ ਤਬਦੀਲੀ ਕੀਤੀ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ ਕਿਸਾਨਾਂ ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਕੀਤੀਆਂ ਨੇ। ਆਕਾਸ਼ਵਾਣੀ ਖ਼ਬਰਾਂ ਵੱਲੋਂ ਤੁਹਾਡੇ ਲਈ ਪਿਛਲੇ 12 ਸਾਲਾਂ ਵਿਚ ਮੁੱਖ ਖੇਤਰਾਂ ਵਿਚ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਨਕਸਲਵਾਦ ਦੇ ਖਾਤਮੇ ਅਤੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਵਿਕਾਸ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਇੱਕ ਰਿਪੋਰਟ।
2: ਨਰੇਂਦਰ ਮੋਦੀ ਸਰਕਾਰ ਦੀ ਤਾਲਮੇਲ ਵਾਲੀ ਬਹੁਪੱਖੀ ਰਣਨੀਤੀ ਕੈਲੀਬਰੇਟਿਡ ਸੁਰੱਖਿਆ ਕਾਰਜਾਂ, ਨਕਸਲਵਾਦ ਦੇ ਮਾਲੀ ਵਸੀਲਿਆਂ ਨੂੰ ਰੋਕਣ ਅਤੇ ਤੇਜ਼ ਵਿਕਾਸ ਦੀਆਂ ਕਾਰਵਾਈਆਂ ਦੇ ਸੁਮੇਲ ਦੇ ਨਤੀਜੇ ਵਜੋਂ ਦੇਸ਼ ਨਕਸਲਵਾਦ ਤੇ ਮਾਓਵਾਦੀ ਦਹਿਸ਼ਤ ਤੋਂ ਮੁਕਤ ਹੋ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਕਾਇਦਾ ਤੌਰ ਤੇ ਐਲਾਨ ਕੀਤਾ ਸੀ ਕਿ 31 ਮਾਰਚ 2026 ਤੱਕ ਪੂਰੇ ਦੇਸ਼ ਵਿਚੋਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਏਗਾ ਤੇ ਇਹ ਵਾਅਦਾ ਹੁਣ ਪੂਰਾ ਹੋ ਗਿਆ ਹੈ। ਛੱਤੀਸਗੜ੍ਹ ਦੇ ਬਸਤਰ ਦੇ ਇੱਕ ਨਿਵਾਸੀ ਨੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਇਸ ਨੇ ਦੇਸ਼ ਨੂੰ ਨਕਸਲਵਾਦ ਤੋਂ ਮੁਕਤ ਕਰਨ ਦੇ ਆਪਣੇ ਵਾਅਦੇ ਨੂੰ ਨਿਭਾਇਆ ਹੈ।
3: ਉਨ੍ਹਾਂ ਜੋ ਪ੍ਰੋਮਿਸ ਕੀਆ ਵੋ ਪੂਰਾ ਕਰਕੇ ਦਿਖਾਇਆ। ਤੋ ਮੋਦੀ ਸਰਕਾਰ ਕੋ, ਅਮਿਤ ਸ਼ਾਹ ਜੀ ਕੋ, ਵਿਜੇ ਸ਼ਰਮਾ ਜੀ ਕੋ ਮੈਂ ਹਿਰਦੇ ਸੇ ਧੰਨਵਾਦ ਦੇਤਾ ਹੂੰ।
2: ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਨਿਵਾਸੀ ਤੇਂਬੂ ਰਾਓ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਬਣੀ ਹੈ ਨਕਸਲਵਾਦ ਹੌਲੀ ਹੌਲੀ ਖਤਮ ਹੋ ਗਿਆ ਅਤੇ ਲੋਕ ਸ਼ਾਂਤੀ ਤੇ ਸਦਭਾਵਨਾ ਨਾਲ ਰਹਿ ਰਹੇ ਨੇ।
4: ਹਮਾਰਾ ਖੇਤਰ ਪੂਰੀ ਤਰ੍ਹਾਂ ਸੇ ਨਕਸਲਵਾਦ ਕੇ ਗ੍ਰਿਪ ਮੇ ਥਾ। ਹਮ ਲੋਗ ਕੋ ਦਿਨ ਮੇ ਵੀ ਨਿਕਲਨੇ ਕੇ ਲੀਏ ਡਰ ਲਗਤਾ ਥਾ। 2014 ਕੇ ਬਾਅਦ ਜਬ ਸੇ ਮੋਦੀ ਸਰਕਾਰ ਬਣਾ ਹੈ ਤਬ ਸੇ ਧੀਰੇ ਧੀਰੇ ਕਰਕੇ ਅਬ ਉਗਰਵਾਦ ਸਮਾਪਤ ਹੋ ਗਿਆ ਹੈ ਔਰ ਆਜ ਹਮ ਲੋਗ ਅਮਨ ਚੈਨ ਔਰ ਬੜੀਆਂ ਸੇ ਜੀਵਨ ਯਾਪਨ ਕਰ ਰਹੇ ਹੈ। ਬਾਕੀ ਗਾਂਵ ਕਾ ਵਿਕਾਸ ਹੋ ਰਹਾ ਹੈ ਧੀਰੇ ਧੀਰੇ, ਰੋਡ ਸੜਕ ਬਣ ਗਿਆ ਹੈ, ਕਾਫੀ ਅੱਛਾ ਹੈ।
2: ਅੱਜ ਨਕਸਲ ਮੁਕਤ ਭਾਰਤ ਦੀ ਕਹਾਣੀ ਦਹਾਕਿਆਂ ਦੀ ਹਿੰਸਾ ਦੌਰਾਨ ਲੋਕਤੰਤਰ ਵਿਕਾਸ ਤੇ ਸੰਵਿਧਾਨ ਦੀ ਜਿੱਤ ਦਾ ਪ੍ਰਮਾਣ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਬੀਤੀ ਰਾਤ ਇਕ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ 4 ਪੁਰਸ਼ ਅਤੇ 3 ਔਰਤਾਂ ਸ਼ਾਮਲ ਨੇ। ਪੁਲਿਸ ਨੇ ਦਸਿਆ ਕਿ ਹਾਦਸਾ ਰਾਤੀ 2 ਵਜੇ ਦੇ ਕਰੀਬ ਵਾਪਰਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਦਾ ਵਾਹਨ ਤੇ ਕੰਟਰੋਲ ਨਹੀਂ ਰਿਹਾ ਤੇ ਇਹ ਖੱਡ ਵਿਚ ਡਿੱਗ ਪਿਆ। ਪੁਲਿਸ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਸਾਰੀਆਂ ਲਾਸ਼ਾਂ ਖੱਡ ਵਿਚੋਂ ਕੱਢ ਲਈਆਂ ਗਈਆਂ ਨੇ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੇ ਸਕਲਾਨੀ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਚੰਬਾ ਦੇ ਸਰਕਾਰੀ ਮੈਡੀਕਲ ਕਾਲਜ ਭੇਜ ਦਿੱਤਾ ਗਿਆ। ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।